ਦੇ ਤੇ ਮੂਹ ਭੈਰੇ ਦੇਰ ਮੇਰੇ ਸੱਚ ਸਮਾਜ ਤੋਹ ਆਏ ਨਾ ਲਾਜ ਤੂਹ ਦਗਾਬਾਜ ਦਗਾਬਾਜ ਧਕ ਧਕ ਧਕ ਧਕ ਧਕ ਧੜਕੇ ਜੀਆ ਥਰ ਥਰ ਥਰ ਥਰ ਥਰ ਪਾਪੇ ਜੀਆ